ਜਿੰਦ ਤੇ ਕਾ ਅਹਿੜੀ ਵਰਾਣ ਵਰੇ ਜੋ ਸੁਖਿਆ ਡੁਬਰਾ ਪਾਣ ਮੇ ਭਾਕੁਰ ਵਿਜੂੰ ਭਰੇ ਹੀ ਕਾਇਮ ਰਹੇ ਕਿਆਮਤ ਤਾਈ ਮੋਬਤ ਕਦ ਨ ਮਰੇ ਪੰਜਲ ਥਿਉ ਨ ਪਰੇ ਜੇਸੀ ਜੇਰ ਆਇਓ ਜਾਨ ਮੇ।